0: This is the BBC World Service, and in The Inquiry this week...
1: I'm Charmaine Cozier. Kenya pioneered the use of mobile money. In the years since, innovation has grown, along with concerns about foreign big tech involvement on the continent. On The Inquiry this week, can Africa take control of its digital future?
0: The Inquiry. To listen, search BBC The Inquiry online or wherever you get your BBC podcasts.
2: Hello from Lee James. Liverpool will be looking to show their Premier League title credentials when they take on Fulham in our live commentary game. Plus qualifying for the Spanish Grand Prix in Madrid and build up to the women's final at the US Open. Sports World follows next on the BBC World Service.
3: On air, online and on mobile, this is the BBC World Service, the world's radio.
4: You're listening to 3ZZZ, Melbourne Ethnic Community Radio, 92.3 FM, broadcasting in your language.
5: The following program is in Punjabi.
6: ਹਰ ਘਰ ਵਿੱਚ ਅਸੀਂ ਆਪਣੇ ਪਿਆਰਿਆਂ ਦਾ ਖਿਆਲ ਰੱਖਦੇ ਹਾਂ। ਛੋਟੀਆਂ-ਛੋਟੀਆਂ ਆਦਤਾਂ ਜੋ ਅਸੀਂ ਘਰ ਵਿੱਚ ਅਪਣਾਉਂਦੇ ਹਾਂ, ਉਹ ਵੀ ਇਸੇ ਦੇਖਭਾਲ ਦਾ ਹਿੱਸਾ ਹਨ। ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਇਹੀ ਕਾਰਨ ਹੈ ਕਿ ਯਾਰਾ ਵੈਲੀ ਵਾਟਰ ਵੀ ਤੁਹਾਡੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਉਸੇ ਤਰ੍ਹਾਂ ਪੂਰਾ ਖਿਆਲ ਰੱਖਦਾ ਹੈ। ਜ਼ਿਆਦਾਤਰ ਪਾਣੀ ਸੁਰੱਖਿਅਤ ਕੈਚਮੈਂਟਾਂ ਤੋਂ ਆਉਂਦਾ ਹੈ ਅਤੇ ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਬਕਾਇਦਾ ਜਾਂਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਭਾਈਚਾਰੇ ਦੇ ਪਰਿਵਾਰ ਟੂਟੀ ਤੋਂ ਸਿੱਧਾ ਪਾਣੀ ਪੀਣ ਦਾ ਆਨੰਦ ਲੈਂਦੇ ਹਨ। ਇਸ ਲਈ ਜਦੋਂ ਤੁਸੀਂ ਆਪਣੀ ਟੂਟੀ ਖੋਲ੍ਹਦੇ ਹੋ ਤਾਂ ਤੁਸੀਂ ਪੂਰੇ ਭਰੋਸੇ ਨਾਲ ਉਸ ਵਿੱਚੋਂ ਸਿੱਧਾ ਪਾਣੀ ਪੀ ਸਕਦੇ ਹੋ। ਹਰ ਬੂੰਦ ਵਿੱਚ ਭਰੋਸਾ, ਯਾਰਾ ਵੈਲੀ ਵਾਟਰ।
4: Proud sponsor of 3ZZZ, 92.3 FM.
7: Agla program Punjabi Pasha Devicho.

0: 3ZZZ 92.3 FM.
1: 3ZZZ 92.3 FM ਤੇ।
2: ਇਸ ਵੇਲੇ ਸਨਿਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਕੁਝ ਗੀਤ ਅਤੇ ਕੁਝ ਜਾਣਕਾਰੀਆਂ ਮੈਂ ਆਪ ਜੀ ਦੇ ਰੂਬਰੂ ਕਰਾਂਗਾ। ਮੈਂ ਵਰਿੰਦਰ ਸਿੰਘ, ਸਾਰੇ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZ ਦੁਆਰਾ 92.3 ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਨਿਚਰਵਾਰ ਨੂੰ ਰਾਤ ਦੇ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪੰਜਾਬੀ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣ ਸਕਦੇ ਹੋ। ਔਨਲਾਈਨ ਜਾ ਕੇ, ਔਨਲਾਈਨ ਦਾ ਪਤਾ ਹੈ www.3zzz.com.au। ਲਓ ਅੱਜ ਦਾ ਪੰਜਾਬੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਮਿਲ ਮੇਰੇ ਪ੍ਰੀਤਮਾ ਜੀਓ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਅਤੇ ਉਹਨਾਂ ਦੇ ਸਾਥੀ। ਲਓ ਸ਼ਬਦ ਸ੍ਰਵਣ ਕਰੋ।

ਤੁਸੀਂ ਗੁਰਬਾਣੀ ਸ਼ਬਦ ਸਰਵਣ ਕਰ ਰਹੇ ਸੀ ਮਿਲ ਮੇਰੇ ਪ੍ਰੀਤਮਾ ਜੀਓ, ਜਿਸ ਨੂੰ ਗਾਇਨ ਕਰ ਰਹੇ ਸਨ ਭਾਈ ਸੁਰਿੰਦਰ ਸਿੰਘ ਜੋਧਪੁਰੀ ਅਤੇ ਉਹਨਾਂ ਦੇ ਸਾਥੀ। ਅੱਜ ਸ਼ਨਿਚਰਵਾਰ ਦੇ ਦਿਨ, ਅੱਜ ਦਾ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੇ ਪ੍ਰਕਾਸ਼ ਦਿਵਸ ਦਾ ਦਿਨ ਹੈ, ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲੀ ਵਾਰੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ। ਉਸ ਵੇਲੇ ਆਦਿ ਗ੍ਰੰਥ, ਸਿੱਖ ਗ੍ਰੰਥ ਬ੍ਰਹਮ ਜੀਵਤ ਮਾਰਗਦਰਸ਼ਨ ਦਾ ਮੁੱਢਲਾ ਸੰਗ੍ਰਹਿ ਹੈ, ਜਿਹਦੀ ਰਚਨਾ ਕੀਤੀ ਸੀ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਇਸ ਵਿੱਚ ਪਹਿਲੇ ਚਾਰ ਗੁਰੂਆਂ ਤੋਂ ਪ੍ਰਾਪਤ ਸ਼ਬਦ ਨਾਲ ਗੁਰੂ ਅਰਜਨ ਦੇਵ ਜੀ ਦੇ ਆਪਣੇ ਸ਼ਬਦ ਭਾਈ ਗੁਰਦਾਸ ਜੀ ਦੁਆਰਾ ਦਰਜ ਕੀਤੇ ਗਏ ਹਨ। ਇਹ ਤੋਂ ਇਲਾਵਾ ਗੁਰੂ ਜੀ ਨੇ ਕਬੀਰ ਜੀ, ਰਵਿਦਾਸ ਜੀ, ਨਾਮਦੇਵ, ਤ੍ਰਿਲੋਚਨ ਜੀ, ਸ਼ੇਖ ਫਰੀਦ, ਇਹਨਾਂ ਦੇ ਸਮੇਤ ਕਈ ਹਿੰਦੂ ਅਤੇ ਮੁਸਲਿਮ ਸੰਤਾਂ ਦੇ ਸ਼ਬਦ ਸ਼ਾਮਿਲ ਕੀਤੇ। ਆਦਿ ਗ੍ਰੰਥ ਨੂੰ ਸਰਬ ਵਿਆਪੀ ਗ੍ਰੰਥ ਮੰਨਿਆ ਜਾ ਸਕਦਾ ਹੈ, ਕਿਉਂਕਿ ਇਹਦੇ ਵਿੱਚ ਹਿੰਦੂ ਮੁਸਲਿਮ ਦੋਵਾਂ ਸੰਤਾਂ ਦੇ ਸ਼ਬਦ ਦਰਜ ਹਨ। ਆਦਿ ਗ੍ਰੰਥ ਦੀ ਸੰਪੂਰਨਤਾ ਜੋ ਹੋਈ ਸੀ ਉਹ 30 ਅਗਸਤ 1604 ਨੂੰ ਹੋਈ ਸੀ, ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਅਗਲੇ ਦਿਨ ਅੰਮ੍ਰਿਤਸਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਆਦਿ ਗ੍ਰੰਥ ਦੀ ਸਥਾਪਨਾ ਕੀਤੀ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ ਦੀ ਸਥਾਪਨਾ ਦੇ ਮੌਕੇ ਆਪਣੇ ਸਿੱਖਾਂ ਨੂੰ ਕਿਹਾ ਕਿ ਆਦਿ ਗ੍ਰੰਥ ਦਾ ਰੂਪ ਗ੍ਰੰਥ ਗੁਰੂ ਦਾ ਰੂਪ ਹੈ ਅਤੇ ਇਸ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਉਹ

ਗੁਰੂ ਜੀ ਦਾ ਸਤਿਕਾਰ ਕਰਦੇ ਹਨ। ਜਦੋਂ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਵਾਰ ਆਦਿ ਗ੍ਰੰਥ ਨੂੰ ਪੂਰਾ ਕੀਤਾ ਸੀ ਤਾਂ ਉਹਨਾਂ ਨੇ ਇਸ ਨੂੰ ਆਪਣੇ ਬਿਸਤਰੇ 'ਤੇ ਰੱਖਿਆ ਅਤੇ ਆਪ ਫਰਸ਼ 'ਤੇ ਸੌਂ ਗਏ। ਦਰਬਾਰ ਸਾਹਿਬ ਵਿਖੇ ਆਦਿ ਗ੍ਰੰਥ ਅਤੇ ਪਹਿਲੇ ਪ੍ਰਕਾਸ਼ ਦਾ ਸੰਪੂਰਨ ਹੋਣਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੋਜ਼ਾਨਾ ਜੀਵਨ ਦੀਆਂ ਚੁਣੌਤੀਆਂ, ਦੂਜਿਆਂ ਲਈ ਸਤਿਕਾਰ, ਨਿਮਰਤਾ, ਸ਼ਾਂਤੀ, ਆਸ਼ੀਰਵਾਦ, ਉੱਚੀ ਨੈਤਿਕ ਮਿਆਰ, ਸਮਾਨਤਾ, ਸਹਿਹੋਂਦ, ਹਿੰਮਤ ਅਤੇ ਹੋਰ ਬਹੁਤ ਕੁਝ ਦੇ ਵਿਚਕਾਰ ਸੱਚਾਈ ਦਾ ਜੀਵਨ ਜੀਣ ਬਾਰੇ ਹਨ। ਇਸ ਡੂੰਘੇ ਅਧਿਆਤਮਕ ਇਹ ਡੂੰਘੇ ਅਧਿਆਤਮਕ ਗੁਣ ਹਨ ਜੋ ਮਨੁੱਖੀ ਚਰਿੱਤਰ ਨੂੰ ਅਹਿਸਾਸ ਬ੍ਰਹਮ ਦੇ ਨਾਲ ਨਿਰੰਤਰ ਸੰਬੰਧ ਅਤੇ ਆਪਣੇ ਆਪ ਅਤੇ ਮਨੁੱਖਤਾ ਨੂੰ ਚੇਤਨਾ ਅਤੇ ਜੀਵਨ ਦੇ ਉੱਚ ਪੱਧਰ 'ਤੇ ਲਿਜਾਣ ਲਈ ਤਾਕਤ ਅਤੇ ਮਾਰਗਦਰਸ਼ਨ ਨਾਲ ਜੋੜਦੇ ਹਨ। ਇਸ ਲਈ ਇਸ ਵਿਸ਼ੇਸ਼ ਵਰ੍ਹੇਗੰਢ ਦੇ ਮੌਕੇ ਅਤੇ ਯਾਦ ਉੱਤੇ ਹਰ ਜਗ੍ਹਾ ਗੁਰੂ ਦੇ ਸਿੱਖਾਂ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਸੀ ਇੱਕ ਜਾਣਕਾਰੀ ਅਤੇ ਲੋ ਹੁਣ ਸੁਣਦੇ ਹਾਂ ਇੱਕ ਧਾਰਮਿਕ

ਐਸੀ ਇੱਕ ਗੀਤ ਜਿਸ ਨੂੰ ਗਾਰੇ ਸਨ ਮਨਮੋਹਨ ਵਾਰਸ। ਇੱਕ ਹੋਰ ਰਿਪੋਰਟ ਜਾਣਕਾਰੀ, ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਮਾਈਗ੍ਰੈਂਟਸ ਦੀ ਕਹਾਣੀ ਸਫਲਤਾ ਦੀ ਹਾਮੀ ਭਰਦੀ ਹੈ, ਪਰ ਇੱਕ ਰਿਸਰਚ ਰਿਪੋਰਟ ਦੇ ਅਨੁਸਾਰ ਆਸਟ੍ਰੇਲੀਆ ਦੇ ਵਿੱਚ ਆਏ ਨਵੇਂ ਆਏ ਹਜ਼ਾਰਾਂ ਮਾਈਗ੍ਰੈਂਟਸ ਆਪਣੇ ਸ਼ੁਰੂਆਤੀ ਸਾਲਾਂ ਦੇ ਦੌਰਾਨ ਗੰਭੀਰ ਆਰਥਿਕ ਤੰਗੀ ਅਤੇ ਗਰੀਬੀ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਦੇ ਮੁਤਾਬਕ ਸਰਕਾਰ ਦੀ ਨਿਊਲੀ ਅਰਾਈਵਡ ਮਾਈਗ੍ਰੈਂਟਸ ਵੇਟਿੰਗ ਪੀਰੀਅਡ ਨੀਤੀ ਇਸ ਸੰਕਟ ਦਾ ਮੁੱਖ ਕਾਰਨ ਹੈ, ਜਿਸ ਦੇ ਤਹਿਤ ਪਰਮਾਨੈਂਟ ਰੈਜੀਡੈਂਸੀ ਮਿਲਣ ਤੋਂ ਬਾਅਦ ਵੀ 4 ਸਾਲਾਂ ਤੱਕ ਜ਼ਿਆਦਾਤਰ ਇਨਕਮ ਸਪੋਰਟ ਸਹਾਇਤਾ ਜੋ ਹੈ ਉਹ ਬੰਦ ਰਹਿੰਦੀ ਹੈ। ਅੰਕੜਿਆਂ ਦੇ ਮੁਤਾਬਕ ਹਿਊਮੈਨੀਟੇਰੀਅਨ ਵੀਜ਼ਾ 'ਤੇ ਆਉਣ ਵਾਲੇ ਲਗਭਗ 60% ਲੋਕ ਪਹਿਲੇ ਸਾਲ ਗਰੀਬੀ 'ਚ ਜੀਵਣ ਲਈ ਮਜਬੂਰ ਹਨ ਅਤੇ 2/3 ਸ਼ਰਨਾਰਥੀ ਬੱਚੇ ਹਫ਼ਤੇ ਦੇ$500 ਤੋਂ ਵੀ ਘੱਟ 'ਤੇ ਨਿਰਭਰ ਹਨ। ਇਸੇ ਹੀ ਤਰ੍ਹਾਂ ਫੈਮਿਲੀ ਵੀਜ਼ਾ ਵਾਲੇ 75,000 ਤੋਂ ਵੱਧ ਲੋਕ ਇਸ ਨੀਤੀ ਦੇ ਨਾਲ ਪ੍ਰਭਾਵਿਤ ਹਨ, ਜਿਨ੍ਹਾਂ ਦੇ ਵਿੱਚ 25-44 ਸਾਲ ਦੀਆਂ 33% ਤੋਂ ਵੱਧ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ ਹਨ। ਦੂਜੇ ਪਾਸੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਵੀ ਗਰੀਬੀ ਦਰ ਜੋ ਹੈ ਉਹ 13.7% ਅਤੇ ਗਰੀਬ ਰੇਖਾ ਦੇ ਬਹੁਤ ਨੇੜੇ ਵਾਲਿਆਂ ਦੀ ਦਰ 17.6% ਦਰਜ ਕੀਤੀ ਗਈ ਹੈ। ਡਾਕਟਰ ਯੂਵਿਸਥੀ ਨਾਇਡੂ ਅਤੇ ਡਾਕਟਰ ਕੈਸੈਂਡਰਾ ਗੋਲਡੀ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਾਲਾਂ ਬੱਧੀ ਟੈਕਸ ਭਰਨ ਦੇ ਬਾਵਜੂਦ ਮੁਸ਼ਕਿਲ ਵੇਲੇ ਮਾਈਗ੍ਰੈਂਟਸ ਨੂੰ ਸਹਾਰਾ ਨਹੀਂ ਮਿਲਦਾ। UNFW ਦੇ ਵਾਈਸ ਚਾਂਸਲਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ 4 ਸਾਲਾਂ ਦੇ ਵੇਟਿੰਗ ਪੀਰੀਅਡ ਨੂੰ ਤੁਰੰਤ ਘਟਾਇਆ ਜਾਵੇ ਤਾਂ ਜੋ ਨਵੇਂ ਪਰਿਵਾਰ ਸੁਰੱਖਿਅਤ ਢੰਗ ਦੇ ਨਾਲ ਵੱਸ ਸਕਣ। ਇਹ ਸੀ ਇੱਕ ਜਾਣਕਾਰੀ ਆਸਟ੍ਰੇਲੀਆ ਤੋਂ, ਜੋ ਕਿ ਇੱਕ ਆਸਟ੍ਰੇਲੀਆ ਦੀ ਇਹੀ ਅਖਬਾਰ ਤੋਂ ਮੈਂ ਲਈ ਸੀ। ਅਤੇ ਲਓ ਹੁਣ ਸੁਣਦੇ ਹਾਂ ਗੀਤ।

ਗੀਤਾਂ ਤੋਂ ਬਾਅਦ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਦੇ ਮੁਤਾਬਕ ਜੋ ਵਿਕਟੋਰੀਆ ਸੂਬਾ ਹੈ ਉਹ ਚੋਰੀਆਂ ਅਤੇ ਲੁੱਟ ਖੋਹ ਦੇ ਇੰਸ਼ੋਰੈਂਸ ਕਲੇਮਾਂ ਦੇ ਮਾਮਲੇ ਦੇ ਵਿੱਚ ਪੂਰੇ ਆਸਟ੍ਰੇਲੀਆ ਦੇ ਵਿੱਚ ਬਾਕੀ ਸੂਬਿਆਂ ਨਾਲੋਂ ਪਹਿਲੇ ਨੰਬਰ 'ਤੇ ਆ ਗਿਆ ਹੈ। ਵਿੱਤੀ ਸਾਲ 2025-26 ਦੇ ਦੌਰਾਨ ਵਿਕਟੋਰੀਆ ਦੇ ਵਿੱਚ ਚੋਰੀ ਦੇ ਨਾਲ ਸੰਬੰਧਿਤ ਕੁੱਲ $300 million ਤੋਂ ਵੱਧ ਦੇ ਇੰਸ਼ੋਰੈਂਸ ਕਲੇਮ ਦਰਜ ਕੀਤੇ ਗਏ। ਇਸ ਕੁੱਲ ਕਲੇਮ 'ਚੋਂ $240 million ਦੇ ਦਾਅਵੇ ਸਿਰਫ 12,300 ਕਾਰ ਚੋਰੀਆਂ ਅਤੇ ਭੰਨ ਤੋੜ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੋਏ ਹਨ। ICI ਦੇ ਮੁੱਖ ਅਧਿਕਾਰੀ ਐਂਡਰਿਊ ਹਾਲ ਨੇ ਖੁਲਾਸਾ ਕੀਤਾ ਕਿ ਸੂਬੇ ਦੇ ਵਿੱਚ ਔਸਤਨ ਹਰ 43 ਮਿੰਟਾਂ ਦੇ ਬਾਅਦ ਇੱਕ ਗੱਡੀ ਚੋਰੀ ਜਾਂ ਨਿਸ਼ਾਨਾ ਬਣਦੀ ਹੈ ਅਤੇ ਹਰ 2 ਘੰਟਿਆਂ ਦੇ ਬਾਅਦ ਇੱਕ ਘਰ ਦੇ ਵਿੱਚ ਸੰਨ ਲੱਗਦੀ ਹੈ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਮੈਲਬੋਰਨ ਦੀਆਂ ਸੜਕਾਂ ਤੋਂ ਗੱਡੀਆਂ ਚੋਰੀ ਕਰਕੇ ਦੁਬਈ ਅਤੇ ਵਿਦੇਸ਼ੀ ਕਾਲਾ ਬਾਜ਼ਾਰੀ ਦੇ ਵਿੱਚ ਭੇਜਣ ਵਾਲੇ ਅੰਤਰਰਾਸ਼ਟਰੀ ਗਰੋਹ ਸਰਗਰਮ ਹਨ। ਵਿਕਟੋਰੀਆ ਪੁਲਿਸ ਦੇ ਅੰਕੜਿਆਂ ਦੇ ਮੁਤਾਬਕ ਮਾਰਚ 2026 ਤੱਕ ਦੇ 12 ਮਹੀਨਿਆਂ ਦੇ ਵਿੱਚ 31,851 ਗੱਡੀਆਂ ਚੋਰੀ ਹੋਈਆਂ ਜੋ ਪਿਛਲੇ 25 ਸਾਲਾਂ ਦਾ ਇੱਕ ਰਿਕਾਰਡ ਹੈ। ਵੱਧ ਰਹੇ ਅਪਰਾਧ ਅਤੇ ਮੁਰੰਮਤ ਦੇ ਮਹਿੰਗੀਆਂ ਖਰਚਿਆਂ ਕਾਰਨ ਆਮ ਲੋਕਾਂ 'ਤੇ ਇੰਸ਼ੋਰੈਂਸ ਪ੍ਰੀਮੀਅਮ ਦਾ ਬੋਝ ਲਗਾਤਾਰ ਵੱਧ ਰਿਹਾ ਹੈ। ਪ੍ਰੀਮੀਅਰ ਬੈਨ ਕੈਰਲ ਨੇ ਇਸ ਵੱਧਦੇ ਅਪਰਾਧ 'ਤੇ ਚਿੰਤਾ ਪ੍ਰਗਟਾਉਂਦਿਆਂ ਹੋਇਆਂ ਇਹਦੇ ਖਿਲਾਫ ਸਖ਼ਤ ਕਾਰਵਾਈ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਹ ਸੀ ਇੱਕ ਜਾਣਕਾਰੀ ਅਤੇ ਲੋਕ ਗੀਤ।

ਸਨ ਕੁਝ ਗੀਤ ਤੇ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ। ਸਿੱਖਿਆ ਅਤੇ ਉਮਰ, ਅੱਜ ਦਾ ਜਿਹੜਾ ਮਨੁੱਖ ਹੈ ਬੜੇ ਮੁਕਾਬਲੇ ਦੇ ਭਰੇ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਉਹਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਆਪਣੀ ਅਗਲੀ ਪੀੜ੍ਹੀ ਨੂੰ ਸੈਟਲ ਕਰਨ ਦਿੱਤਾ ਜਾਵੇ। ਉਹ ਚਾਹੁੰਦੇ ਹਨ ਕਿ ਸਾਡਾ ਬੱਚਾ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਕੁਝ ਸਿੱਖ ਜਾਵੇ। ਉੱਧਰੋਂ ਸਿਸਟਮ ਨੇ ਵੀ ਅਜਿਹਾ ਕੁਝ ਪਰੋਸ ਦਿੱਤਾ ਹੈ ਕਿ ਮਾਪਿਆਂ ਨੂੰ ਆਪਣਾ ਬੱਚਾ 2 ਤੋਂ 2.5 ਸਾਲ ਦੀ ਉਮਰ ਦੇ ਵਿੱਚ ਹੀ ਕਿੰਡਰਗਾਰਟਨ, ਕ੍ਰੈਚ ਵਰਗੀਆਂ ਥਾਂ 'ਤੇ ਭੇਜਣਾ ਪੈਂਦਾ ਹੈ। ਆਪਾਂ ਜੇ ਅੱਜ ਤੋਂ 40-50 ਸਾਲ ਪਿੱਛੇ ਵੱਲ ਝਾਤ ਮਾਰੀਏ ਤਾਂ ਸਕੂਲਾਂ ਦੇ ਵਿੱਚ ਜੋ ਬੱਚੇ ਹੁੰਦੇ ਸਨ ਉਹ 6 ਸਾਲਾਂ ਦੀ ਉਮਰ ਦੇ ਨੂੰ ਦਾਖਲ ਕੀਤਾ ਜਾਂਦਾ ਸੀ। 6 ਸਾਲ ਤੋਂ ਪਹਿਲਾਂ ਘਰ ਦੇ ਵਿੱਚ ਬੱਚੇ ਰਹਿੰਦੇ ਸਨ, ਗੈਰ ਰਸਮੀ ਉਹ ਵਿੱਦਿਆ ਹਾਸਲ ਕਰਦੇ ਰਹਿੰਦੇ ਸਨ। ਉਹਨਾਂ ਦੇ ਕੋਲ ਖੇਡਣ ਲਈ ਬੜਾ ਸਮਾਂ ਹੁੰਦਾ ਸੀ, ਆਂਢ ਗੁਆਂਢ ਦੇ ਬੱਚਿਆਂ ਨਾਲ ਖੇਡ ਕੇ ਵੱਡੇ ਹੁੰਦੇ ਸੀ। ਮੁੱਢਲੀ ਸਿੱਖਿਆ ਜਿਹੜੀ ਉਹਨਾਂ ਦੀ ਹੁੰਦੀ ਸੀ ਉਹ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਹੁੰਦੀ ਸੀ, ਜਿਹਨੂੰ ਸਿੱਖਣ ਦੇ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਸੀ ਹੁੰਦੀ। ਪਰ ਹੁਣ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਬੱਚਾ ਛੋਟੀ ਉਮਰ ਦੇ ਵਿੱਚ ਸਿੱਖਣ ਵਾਸਤੇ ਭੇਜ ਦਿੱਤਾ ਜਾਂਦਾ ਹੈ। ਮਾਤ ਭਾਸ਼ਾ ਦੀ ਥਾਂ ਉਹ ਅੰਗਰੇਜ਼ੀ ਦੇ ਸ਼ਬਦ ਸਿੱਖਦਾ ਹੈ। ਮਾਤਾ ਪਿਤਾ ਬੜੇ ਖੁਸ਼ ਹੁੰਦੇ ਹਨ ਕਿ ਸਾਡਾ ਬੱਚਾ ਅੰਗਰੇਜ਼ੀ ਸਿੱਖ ਰਿਹਾ ਹੈ, ਪਰ ਉਹ ਮਾਤ ਭਾਸ਼ਾ ਦੇ ਵਿੱਚ ਪੂਰਨ ਗਿਆਨ ਲੈਣ ਦੇ ਵਿੱਚ ਅਸਮਰੱਥ ਹੋ ਜਾਂਦਾ ਹੈ। ਸਿੱਖਿਆ ਦਾ ਅਸਲ ਮਕਸਦ ਹੈ ਆਪਣੇ ਜੀਵਨ ਨੂੰ ਸੁਖਾਲੇ ਢੰਗ ਨਾਲ ਬਤੀਤ ਕਰਨਾ, ਇਹ ਹੋਣਾ ਚਾਹੀਦਾ ਹੈ। ਮੁਕਾਬਲੇ ਦੀ ਭਾਵਨਾ ਦੇ ਵਿੱਚ ਅਸੀਂ ਸੁੱਖ, ਚੈਨ, ਆਰਾਮ ਸਾਰਾ ਕੁਝ ਗਵਾ ਦਿੰਦੇ ਹਾਂ। ਬੱਚਾ ਆਪਣੀ ਉਮਰ ਦੇ ਹਿਸਾਬ ਨਾਲ ਸਾਰਾ ਕੁਝ ਸਿੱਖਦਾ ਹੈ। ਜੇ ਉਹਦੇ ਦਿਮਾਗ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਹੈ ਇਹਦਾ ਉਹਦੀ ਸਿੱਖਣ ਸਮਰੱਥਾ 'ਤੇ ਅਸਰ ਪੈਂਦਾ ਹੈ। ਅੱਜ ਦੇ ਬੱਚੇ ਕੋਲੋਂ ਬਚਪਨ ਖੋ ਲਿਆ ਗਿਆ ਹੈ। ਸਵੇਰੇ 7:30 ਵਜੇ ਸਕੂਲ ਦੀ ਬੱਸ ਦੇ ਵਿੱਚ ਬੈਠ ਜਾਂਦਾ ਹੈ, ਸ਼ਾਮੀ 4:30 ਵਜੇ ਘਰ ਆਉਂਦਾ ਹੈ। ਥੋੜ੍ਹੀ ਬਹੁਤ ਰੋਟੀ ਖਾਣ ਤੋਂ ਬਾਅਦ ਉਹਦਾ ਟਿਊਸ਼ਨ ਦਾ ਸਮਾਂ ਹੁੰਦਾ ਹੈ। ਟਿਊਸ਼ਨ ਪੜ੍ਹਨ ਤੋਂ ਬਾਅਦ ਥੱਕ ਚੁੱਕਾ ਹੁੰਦਾ ਹੈ ਅਤੇ ਉਹਦੀ ਜਿਹੜੀ ਇਹ ਥਕਾਵਟ ਹੁੰਦੀ ਹੈ ਉਹਨੂੰ ਕੌਣ ਦੂਰ ਕਰਦਾ ਹੈ? ਮੋਬਾਈਲ ਫੋਨ। ਇੱਕ ਸਰਦੇ ਪੁੱਜਦੇ ਪਰਿਵਾਰ ਦਾ ਬੱਚਾ

ਇਸ ਘੁੰਮਣ ਘੇਰੀ ਦੇ ਵਿੱਚ ਹੀ ਫਸਿਆ ਹੋਇਆ ਹੈ। ਚਾਹੀਦਾ ਤਾਂ ਇਹ ਹੈ ਕਿ ਬੱਚਾ 6 ਸਾਲਾਂ ਦੀ ਉਮਰ ਤੱਕ ਬਿਨਾਂ ਕਿਸੇ ਦਬਾਅ ਦੇ ਰਹੇ, ਉਹਦੇ ਵਿੱਚ ਗੁਣ ਵਿਕਸਿਤ ਹੋਣ, ਨਿੱਕੀਆਂ ਮੋਟੀਆਂ ਘਰੇਲੂ ਗਤੀਵਿਧੀਆਂ ਦੇ ਵਿੱਚ ਹਿੱਸਾ ਲਵੇ, ਖੁਦ ਤਿਆਰ ਹੋ ਸਕੇ, ਆਪਣਾ ਟਿਫਨ ਖੋਲ੍ਹ ਕੇ ਰੋਟੀ ਖਾ ਸਕੇ। ਸਕੂਲ ਨੂੰ ਜਾਣਾ ਹੁੰਦਾ ਹੈ ਤਾਂ ਉਹ ਪੂਰਨ ਤੌਰ 'ਤੇ ਆਤਮ ਨਿਰਭਰ ਹੋਣਾ ਚਾਹੀਦਾ ਹੈ। ਕਈ ਮਾਤਾ ਪਿਤਾ ਬੱਚੇ ਨੂੰ ਘਰ ਦੇ ਕੰਮਾਂ ਦੇ ਵਿੱਚ ਸ਼ਾਮਲ ਨਹੀਂ ਕਰਦੇ, ਜਿਸ ਦੇ ਨਾਲ ਬੱਚੇ ਆਲਸੀ ਹੋ ਜਾਂਦੇ ਹਨ। ਉਹ ਕੰਮ ਕਰਨ ਦੇਣੇ ਚਾਹੀਦੇ ਹਨ ਜੋ ਆਪਣੀ ਉਮਰ ਦੇ ਹਿਸਾਬ ਨਾਲ ਉਹ ਕਰ ਸਕਦੇ ਹੋਣ। ਜੇ ਘਰ ਵਿੱਚ ਭੈਣ ਅਤੇ ਭਰਾ ਹਨ ਤਾਂ ਭੈਣ ਦੀ ਡਿਊਟੀ ਲਾ ਦਿੱਤੀ ਜਾਂਦੀ ਹੈ, ਚੱਲ ਤੂੰ ਆਪਣੇ ਭਰਾ ਨੂੰ ਰਸੋਈ ਦੇ ਵਿੱਚੋਂ ਰੋਟੀ ਪਾ ਕੇ ਦੇ। ਹੋਣਾ ਤਾਂ ਇਹ ਚਾਹੀਦਾ ਹੈ ਕਿ ਭਰਾ ਵੀ ਭੁੱਖ ਲੱਗਣ 'ਤੇ ਖੁਦ ਰੋਟੀ ਪਾ ਕੇ ਖਾ ਸਕੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ ਵਿਕਾਸ ਕਰੇ ਤਾਂ ਉਸਨੂੰ ਉਮਰ ਦੇ ਹਿਸਾਬ ਨਾਲ ਘਰੇਲੂ ਕੰਮਾਂ ਦੇ ਵਿੱਚ ਸ਼ਾਮਲ ਕਰੀਏ। ਇਹ ਸਮਾਂ ਉਹਦੀ ਟ੍ਰੇਨਿੰਗ ਪੀਰੀਅਡ ਵਜੋਂ ਜਾਣੀਏ। ਉਸਨੂੰ ਖੇਡਣ ਦਾ ਵੱਧ ਤੋਂ ਵੱਧ ਮੌਕਾ ਦੇਈਏ, ਮੈਦਾਨ ਦੇ ਵਿੱਚ ਦੌੜੇ, ਭੱਜੇ, ਤੰਦਰੁਸਤ ਰਹੇ, ਬਿਨਾਂ ਕਿਸੇ ਸਹਾਰੇ ਦੇ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇ। ਇਹ ਸੀ ਇੱਕ ਜਾਣਕਾਰੀ ਤੇ ਲੋਕ ਗੀਤ।

0: ਤੇਰੇ ਕਿੱਥੇ ਲਾ
1: ਰੂਹ ਤੇ ਬੁੱਤ ਦਾ ਝਗੜਾ। ਇਹ ਰੂਹ ਇਸ ਬੁੱਤ ਨੂੰ ਕਹਿੰਦੀ ਆ ਵੀ ਕਰ ਲੈ ਤੂੰ ਜਿੰਨੀਆਂ ਮਨਮਾਨੀਆਂ ਕਰਨੀਆਂ, ਇਸ ਦੁਨੀਆਂ ਦਾ ਮੌਜ ਮੇਲਾ ਦੇਖ ਲਾ, ਹੱਸ ਖੇਡ ਕੇ ਚਾਰ ਦਿਹਾੜੇ ਜਿਹੜਾ ਮੈਂ ਸਦਾ ਤੇਰੇ ਵਿੱਚ ਨਹੀਂ ਰਹਿਣਾ, ਉੱਡ ਪੁੱਡ ਜਾਣਾ। ਤੇ ਹੁਣ ਰੂਹ ਤੇ ਬੁੱਤ ਦਾ ਝਗੜਾ।

0: ਮੈਂ ਤੁਸੀਂ ਕੁਝ ਗੀਤ ਸੁਣ ਰਹੇ ਸੀ। ਗੀਤਾਂ ਤੋਂ ਬਾਅਦ ਇੱਕ ਛੋਟੀ ਜਿਹੀ ਕਵਿਤਾ ਆਪ ਜੀ ਦੇ ਸਨਮੁਖ ਰੱਖ ਰਿਹਾ ਹਾਂ। ਭੁੱਲ ਕੇ ਔਕਾਤ ਮੈਂ ਖੁਆਬ ਵੇਖੇ ਤਾਰਿਆਂ ਦੇ, ਆਤਮਾ ਨੂੰ ਰੋਗ ਮੈਂ ਡਰਾਉਣਾ ਜਿਹਾ ਲਾ ਲਿਆ।
1: You're listening to 3ZZZ, Melbourne Ethnic Community Radio, 92.3 FM, broadcasting in your language.
2: The following program is in Punjabi.
3: Agla program Punjabi bhasha de vich

0: 3ZZ 92.3 FM
1: ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਸ਼ਨਿਚਰਵਾਰ ਤੋਂ ਆਪਾਂ ਐਤਵਾਰ ਦੇ ਦਿਨ ਵਿੱਚ ਪੈਰ ਰੱਖਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਦੇ ਮੁਤਾਬਕ 28 ਭਾਦੋਂ ਯਾਨੀ ਕਿ ਆ ਜੋ ਐਤਵਾਰ ਦਿਨ ਹੈ, ਇਸ ਦਿਨ ਦਿਵਸ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਹੈ। ਗੁਰੂ ਅਰਜਨ ਦੇਵ ਜੀ ਨੂੰ 18 ਸਤੰਬਰ, ਜਿੱਦਾਂ ਕਿ ਮੈਂ ਕੁਝ ਕਿਤਾਬਾਂ ਤੋਂ ਦੇਖਿਆ, 18 ਸਤੰਬਰ 1581 ਈਸਵੀ ਨੂੰ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਪੰਜਵੇਂ ਗੁਰੂ ਉਹਨਾਂ ਨੂੰ ਥਾਪਿਆ ਗਿਆ ਸੀ, ਯਾਨੀ ਕਿ ਗੁਰਗੱਦੀ ਸੌਂਪੀ ਗਈ ਸੀ। ਉਸ ਵੇਲੇ ਉਹਨਾਂ ਦੀ ਉਮਰ ਤਕਰੀਬਨ 18 ਸਾਲ ਦੀ ਸੀ। ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ, ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਜੀ। ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਦੀ ਨਿਮਰਤਾ, ਨਿਸ਼ਕਾਮ ਸੇਵਾ, ਗੁਰਬਾਣੀ ਪ੍ਰਤੀ ਪ੍ਰੇਮ ਜਿਹੇ ਗੁਣ ਨੂੰ ਦੇਖ ਕੇ ਉਹਨਾਂ ਨੂੰ ਗੁਰਗੱਦੀ ਸੌਂਪੀ ਸੀ। ਗੁਰਗੱਦੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਸ਼੍ਰੀ ਦਰਬਾਰ ਸਾਹਿਬ ਦੀ ਨੀਂਹ ਰਖਵਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਪਹਿਲਾ ਪ੍ਰਕਾਸ਼ ਤਾਂ ਇਹ ਸੀ ਇੱਕ ਜਾਣਕਾਰੀ ਗੁਰਗੱਦੀ ਦਿਵਸ ਦੇ ਬਾਰੇ। ਅਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ।

ਦੁਨੀਆ ਦੇਵੇ ਦੁਹਾਈ ਝੂਠਾ ਪਾਉਂਦੀ ਸ਼ੋਰ ਤੇ ਆਪਣੇ ਦਿਲ ਤੋਂ ਪੁੱਛ ਕੇ ਵੇਖੋ ਕੌਣ ਨਹੀਂ ਹੈ ਚੋਰ ਤੇ ਕਿ ਮੈਂ ਝੂਠ ਬੋਲੇ।

ਸਨ ਕੁਝ ਗੀਤ ਤੇ ਗੀਤਾਂ ਤੋਂ ਬਾਅਦ ਇੱਕ ਰਿਪੋਰਟ। ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਡੈਲਸ ਵਿਖੇ ਹੋਏ ਰਿਪਬਲਿਕਨ ਪਾਰਟੀ ਦੇ ਦੋ ਦਿਨਾਂ ਸੰਮੇਲਨ ਦੀ ਪਹਿਲੀ ਰਾਤ ਜੋ ਸੀ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਂ ਰਹੀ। ਸੰਮੇਲਨ ਦਾ ਸਭ ਤੋਂ ਵੱਡਾ ਐਲਾਨ ਹਰ ਬਾਲਗ ਅਮਰੀਕੀ ਨਾਗਰਿਕ ਨੂੰ $5,000 ਦੇਣ ਦਾ ਰਿਹਾ। ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਦੋਵਾਂ ਸਦਨਾਂ ਉੱਤੇ ਕੰਟਰੋਲ ਬਰਕਰਾਰ ਰੱਖਦੇ ਹਨ ਤਾਂ ਇਹ ਰਕਮ ਟਰੰਪ ਡਿਵੀਡੈਂਡ ਵਜੋਂ ਦਿੱਤੀ ਜਾਵੇਗੀ। ਇਸ ਨੂੰ ਅਮਰੀਕਾ ਦੇ ਅੰਦਰ ਹੀ ਖਰਚ ਕਰਨਾ ਪਵੇਗਾ। ਇਸ ਯੋਜਨਾ ਉੱਤੇ ਲਗਭਗ $1 ਟ੍ਰਿਲੀਅਨ ਤੋਂ ਵੱਧ ਖਰਚਾ ਆਉਣ ਦਾ ਅੰਦਾਜ਼ਾ ਹੈ। ਟਰੰਪ ਨੇ ਫੰਡਿੰਗ ਦਾ ਕੋਈ ਸਪਸ਼ਟ ਸਰੋਤ ਨਹੀਂ ਦੱਸਿਆ, ਜਦਕਿ ਅਦਾਇਗੀ ਲਈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ। ਟਰੰਪ ਨੇ ਈਰਾਨ ਦੇ ਨਾਲ ਚੱਲ ਰਹੀ ਜੰਗ ਦਾ ਬਚਾਅ ਕਰਦਿਆਂ ਕਿਹਾ ਕਿ ਤਹਿਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੇ ਲਈ ਫੌਜੀ ਕਾਰਵਾਈ ਜ਼ਰੂਰੀ ਸੀ। ਉਹਨਾਂ ਮੰਨਿਆ ਕਿ ਜੰਗ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਧੀਆਂ ਹਨ, ਪਰ ਉਹਨਾਂ ਦਾਅਵਾ ਕੀਤਾ ਕਿ ਮੱਧਕਾਲੀ ਚੋਣਾਂ ਤੋਂ ਬਾਅਦ ਸੰਘਰਸ਼ ਖਤਮ ਹੋ ਸਕਦਾ ਹੈ ਅਤੇ ਤੇਲ ਕੀਮਤਾਂ ਹੇਠਾਂ ਆਉਣ ਲੱਗਣਗੀਆਂ। ਜ਼ਿਕਰਯੋਗ ਹੈ ਕਿ 7ਵੇਂ ਮਹੀਨੇ ਦੇ ਵਿੱਚ ਦਾਖਲ ਹੋ ਚੁੱਕੀ ਜੰਗ ਦੇ ਦਰਮਿਆਨ ਅੰਤਰਰਾਸ਼ਟਰੀ ਕੱਚਾ ਤੇਲ ਮੁੜ ਕੇ $100 ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਿਆ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲੋ ਕੁਝ ਹੋਰ ਗੀਤ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ। ਸਾਰਾ ਸੰਸਾਰ ਅਜਿਹੇ ਲੋਕਾਂ ਦੇ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਜਿਨ੍ਹਾਂ ਲੋਕਾਂ ਨੂੰ ਇੱਕੋ ਇੱਕ ਦੁੱਖ ਵੱਢ ਵੱਢ ਖਾਈ ਜਾਂਦਾ ਹੈ ਕਿ ਲੋਕ ਉਹਨਾਂ ਦੀ ਪਰਵਾਹ ਨਹੀਂ ਕਰਦੇ, ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ। ਮਾਪਿਆਂ ਨੂੰ ਦੁੱਖ ਹੈ ਕਿ ਧੀਆਂ ਪੁੱਤ ਅਤੇ ਨੂੰਹਾਂ ਉਹਨਾਂ ਨੂੰ ਦੱਸੇ ਪੁੱਛੇ ਬਿਨਾਂ ਫੈਸਲੇ ਲੈ ਲੈਂਦੇ ਹਨ। ਜਦੋਂ ਉਹਨਾਂ ਦੇ ਫੈਸਲਿਆਂ ਦਾ ਅਮਲ ਸਾਹਮਣੇ ਆਉਂਦਾ ਹੈ ਤਾਂ ਮਨ ਦੁਖੀ ਹੁੰਦਾ ਹੈ। ਬਹੁਤੇ ਪਰਿਵਾਰਕ ਝਗੜਿਆਂ ਦੇ ਪਿੱਛੇ ਇਹ ਵੀ ਦੁੱਖ ਛੁਪਿਆ ਹੁੰਦਾ ਹੈ। ਅੱਜ ਦੇ ਯੁੱਗ ਵਿੱਚ ਲੋਕ ਇਸ ਦੁੱਖ ਨਾਲ ਜਿਵੇਂ ਗਰੱਸੇ ਹੀ ਜਾਪਦੇ ਹਨ। ਲੋਕਾਂ ਨੂੰ ਇਹ ਦੁੱਖ ਕਿਸੇ ਵਹਿਮ ਦੇ ਵਾਂਗ ਚਿੰਬੜ ਗਿਆ ਹੈ। ਜਦੋਂ ਕਿਸੇ ਨੂੰ ਹਾਲ ਚਾਲ ਪੁੱਛੋ ਅੱਗਿਓਂ ਇਹੀ ਕਹਿੰਦਾ

ਕੀ ਦੱਸੀਏ ਭਰਾ, ਮੇਰੀ ਤਾਂ ਹੁਣ ਬੁਕਤ ਹੀ ਨਹੀਂ ਰਹੀ, ਸਾਰੀ ਦਿਹਾੜੀ ਪੱਥਰ ਵਾਂਗ ਪਿਆ ਰਹਿੰਦਾ, ਕੋਈ ਬੁਲਾਉਂਦਾ ਚਲਾਉਂਦਾ ਹਿਲਾਉਂਦਾ ਹੀ ਨਹੀਂ, ਲੱਗਦਾ ਹੈ ਮੈਨੂੰ ਤਾਂ ਬੈਠਿਆਂ ਹੀ ਜੰਗ ਲੱਗ ਜਾਣਾ। ਲੋਕਾਂ ਨੂੰ ਲੱਗਦਾ ਹੈ ਕਿ ਜੇਕਰ ਉਹਨਾਂ ਨੂੰ ਕੋਈ ਬੁਲਾਉਂਦਾ ਨਹੀਂ

ਲੋਕ ਸਮਾਜ ਦੀ ਭਾਈਚਾਰਕ ਸਾਂਝ ਦੇ ਅਲੰਬਰਦਾਰ ਹੁੰਦੇ ਹਨ, ਸਮਾਜ ਲਈ ਸ਼ੁਭ ਸ਼ਗਨ ਹੁੰਦੇ ਹਨ। ਇਹ ਲੋਕ ਸਮਾਜ ਦੇ ਵਿੱਚ ਸਾਂਝ ਦਾ ਸੂਤਰ ਗੱਲਬਾਤ ਬੋਲਚਾਲ ਰਾਹੀਂ ਜੋੜੀ ਰੱਖਦੇ ਹਨ। ਅਜਿਹੇ ਲੋਕਾਂ ਦੀ ਪਰਵਾਹ ਕਰਨੀ ਲਾਜ਼ਮੀ ਹੈ। ਜੇ ਕੋਈ ਇਸ ਸਮਾਜਿਕ ਸਾਂਝ ਸੂਤਰ ਦੀ ਲੋੜ 'ਤੇ ਮਹੱਤਤਾ ਨੂੰ ਅਣਗੌਲਿਆ ਕਰਦਾ ਹੈ ਤਾਂ ਇੱਕ ਦਿਨ ਅਜਿਹਾ ਵੀ ਆਉਂਦਾ ਹੈ ਕਿ ਲੋਕ ਉਹਦੀ ਪਰਵਾਹ ਕਰਨੀ ਛੱਡ ਦਿੰਦੇ ਹਨ। ਦੂਜਿਆਂ ਦੀ ਪਰਵਾਹ ਕਰਨ ਵਾਲਾ ਬੰਦਾ ਹੀ ਸੱਚਾ ਸੁੱਚਾ ਸਮਾਜ ਸੇਵੀ ਹੁੰਦਾ ਹੈ। ਤੇ ਲਓ ਹੁਣ ਕੁਝ ਗੀਤ।

0: ਤੇਰਾ ਘਰ, ਇੱਥੇ ਕਿਸੇ ਦਾ ਕੋਈ ਘਰ ਨਹੀਂ ਹੈ ਪੁੱਤ, ਨਾ ਤੇਰਾ ਨਾ ਮੇਰਾ, ਸਾਡਾ ਇੱਕੋ ਇੱਕ ਘਰ ਹੈ ਪੁੱਤ, ਉਹ ਹੈ ਉਸ ਪਰਮਾਤਮਾ ਦਾ ਘਰ।
1: ਸਨ ਕੁਝ ਗੀਤ ਤੇ ਲਓ ਹੁਣ ਖਬਰਾਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਸਾਹਮਣੇ ਪੇਸ਼ ਨਹੀਂ ਹੋਏ। ਬਾਦਲ ਵੱਲੋਂ ਇੱਕ ਲਿਖਤੀ ਬੇਨਤੀ ਵੀ ਸੌਂਪੀ ਗਈ, ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ SIT ਸਾਹਮਣੇ ਪੇਸ਼ ਨਾ ਹੋਣ ਦਾ ਕਾਰਨ ਆਪਣੀ ਖਰਾਬ ਸਿਹਤ ਦੱਸਿਆ। ਉਹਨਾਂ ਕਿਹਾ ਕਿ ਡਾਕਟਰੀ ਜਾਂਚ ਦੇ ਲਈ ਡਾਕਟਰ ਕੋਲ ਜਾਣਾ ਜ਼ਰੂਰੀ ਹੋਣ ਕਾਰਨ ਉਹ ਨਿਰਧਾਰਿਤ ਸਮੇਂ 'ਤੇ ਪੇਸ਼ ਨਹੀਂ ਹੋ ਸਕੇ। ਦੂਜੇ ਪਾਸੇ ਆਪ ਪੰਜਾਬ ਦੇ ਬੁਲਾਰੇ ਰਣਬੀਰ ਸਿੰਘ ਢੀਂਡਸਾ ਨੇ ਸਿੱਟ ਅੱਗੇ ਪੇਸ਼ ਨਾ ਹੋਣ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੰਜੀਦਗੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਹਨਾਂ ਆਖਿਆ, ਜੇ ਤੁਸੀਂ ਗੁਰੂ ਦੀ ਉਸ ਸਭ ਤੋਂ ਵੱਡੀ ਅਦਾਲਤ ਦੇ ਵਿੱਚ ਆਪਣਾ ਗੁਨਾਹ ਮੰਨ ਕੇ ਆਏ ਹੋ ਤਾਂ ਅੱਜ SIT ਅੱਗੇ ਸੱਚ ਬੋਲਣ ਤੋਂ ਕਿਵੇਂ ਤੁਸੀਂ ਮੁੱਕਰ ਸਕਦੇ ਹੋ? ਤੁਹਾਡੀ ਗੁਰੂ ਪ੍ਰਤੀ ਸ਼ਰਧਾ ਅਤੇ ਪੰਥਕ ਸਟੈਂਡ ਕਿੱਥੇ ਗਿਆ? ਸ਼੍ਰੀ ਢੀਂਡਸਾ ਨੇ ਕਿਹਾ, ਸੁਖਬੀਰ ਬਾਦਲ ਦਾ SIT ਅੱਗੇ ਪੇਸ਼ ਨਾ ਹੋਣ ਦਾ ਮੁੱਖ ਕਾਰਨ ਦਿੱਲੀ ਦੇ ਵੱਡੇ ਹਾਕਮਾਂ ਨਾਲ ਹੋ ਰਿਹਾ ਸਮਝੌਤਾ ਹੈ। ਉਹਨਾਂ ਨੇ ਦਿੱਲੀ ਤੋਂ ਥਾਪੜਾ ਮਿਲਿਆ ਹੈ, ਤੁਹਾਨੂੰ ਪੇਸ਼ ਹੋਣ ਦੀ ਲੋੜ ਨਹੀਂ, ਬੇਅਦਬੀ ਦੇ ਕੇਸਾਂ 'ਚੋਂ ਤੁਹਾਨੂੰ ਅਸੀਂ ਬਚਾਵਾਂਗੇ। ਪੰਜਾਬ ਕਾਂਗਰਸ ਦੀ ਅਗਵਾਈ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਮਜ਼ਦੂਰ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਮਾਮਲੇ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ਼ ਪ੍ਰਦਰਸ਼ਨ ਕੀਤੇ ਗਏ। ਕਾਂਗਰਸੀ ਵਰਕਰਾਂ ਨੇ ਹਰਪਾਲ ਚੀਮਾ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ। ਕਾਂਗਰਸੀ ਆਗੂਆਂ ਨੇ ਪੁਲਿਸ ਡਾਇਰੈਕਟਰ ਜਨਰਲ ਦੇ ਨਾਮ 'ਤੇ ਮੰਗ ਪੱਤਰ ਵੀ ਸੌਂਪਿਆ, ਜਿਹਦੇ ਵਿੱਚ ਦਲਿਤ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਦੇ ਵਿੱਚ ਵਿੱਤ ਮੰਤਰੀ ਖਿਲਾਫ਼ FIR ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਪੰਜਾਬ ਤੋਂ ਸੈਲਾਨੀ ਕੇਂਦਰ ਮਨਾਲੀ ਜਾਣਾ ਸੌਖਾ ਹੋ ਗਿਆ ਹੈ। ਕੀਰਤਪੁਰ ਮਨਾਲੀ 4-ਲੇਨ ਮਾਰਗ 'ਤੇ ਮੰਡੀ ਅਤੇ ਕੁੱਲੂ ਦੇ ਵਿਚਕਾਰ ਪੈਂਦੇ ਸੈਕਸ਼ਨ ਦੇ ਵਿੱਚ ਬਣੀਆਂ 2 ਨਵੀਆਂ ਸੁਰੰਗਾਂ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ 1.5 ਦਰਜਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰ ਦਿੱਤੇ ਹਨ, ਜਿਨ੍ਹਾਂ ਬਾਰੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਪੰਜਾਬ ਯੂਨੀਵਰਸਿਟੀ ਦੇ MA ਇਤਿਹਾਸ ਦੇ ਸਿਲੇਬਸ ਨੂੰ ਲੈ ਕੇ ਇੱਕ ਵਾਰ ਵੱਡਾ ਵਿਵਾਦ ਖੜ੍ਹਾ ਹੋ ਗਿਆ। ਨਵੀਂ ਸਿੱਖਿਆ ਨੀਤੀ ਦੇ ਤਹਿਤ ਤਿਆਰ ਕੀਤੇ ਗਏ ਨਵੇਂ ਢਾਂਚੇ ਦੇ ਵਿੱਚ ਮਾਸਟਰ ਡਿਗਰੀ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਸਿੱਖ ਇਤਿਹਾਸ, ਪੰਜਾਬ ਦੀ ਵਿਰਾਸਤ ਦੇ ਨਾਲ ਜੁੜੇ ਅਹਿਮ ਤੱਥਾਂ ਨੂੰ ਹਟਾ ਦਿੱਤਾ ਗਿਆ ਹੈ। ਪਹਿਲਾਂ ਇਸ ਸਿਲੇਬਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ, ਸਿੱਖ ਮਿਸਲਾਂ, ਪੰਜਾਬ ਦੇ ਅਮੀਰ ਇਤਿਹਾਸ ਦੀ ਪੂਰੀ ਜਾਣਕਾਰੀ ਸ਼ਾਮਲ ਸੀ, ਜਿਸ ਦੀ ਜਗ੍ਹਾ 'ਤੇ ਹੁਣ 3 ਹੋਰ ਨਵੇਂ ਵਿਸ਼ੇ ਜੋੜ ਦਿੱਤੇ ਗਏ ਹਨ। ਵਿਦਿਆਰਥੀ ਜਥੇਬੰਦੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀਆਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੀਖਿਆ ਕੰਟਰੋਲਰ ਨੂੰ ਮੰਗ ਪੱਤਰ ਸੌਂਪ ਕੇ ਤਬਦੀਲੀ 'ਤੇ ਤੁਰੰਤ ਰੋਕ ਲਗਾਉਣ ਅਤੇ ਪੁਰਾਣੇ ਇਤਿਹਾਸ ਨੂੰ ਪਹਿਲਾਂ ਵਾਂਗ ਸਿਲੇਬਸ ਦੇ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਸਿਆਸੀ ਗਲਿਆਰਿਆਂ ਦੇ ਵਿੱਚੋਂ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਵਿਰੋਧ ਕਰ ਰਹੀਆਂ ਸੰਸਥਾਵਾਂ ਅਤੇ ਆਗੂਆਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ ਅਤੇ ਪਛਾਣ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਯੂਨੀਵਰਸਿਟੀ ਦੇ ਨਾਲ ਸੰਬੰਧਿਤ ਲਗਭਗ 200 ਕਾਲਜਾਂ ਦੇ ਵਿੱਚ ਵੀ ਅਜਿਹੇ ਸਿਲੇਬਸ ਲਾਗੂ ਹੁੰਦਾ ਹੈ। ਇਹਨਾਂ ਸਾਰੇ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਹਜ਼ਾਰਾਂ ਵਿਦਿਆਰਥੀ ਪੰਜਾਬ ਅਤੇ ਸਿੱਖ ਇਤਿਹਾਸ ਦੀ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ, ਜਿਸ ਦੇ ਕਾਰਨ ਵਿਰੋਧ ਹੋਰ ਤੇਜ਼ ਹੋਣ ਦੀ ਵੀ ਸੰਭਾਵਨਾ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਭਾਜਪਾ ਦਾ ਨਾਰਾ ਨਸ਼ਾ ਮੁਕਾਉਣਾ ਸਾਰਾ ਦੇ ਨਾਰੇ ਹੇਠ 4 ਰਾਜ ਵਿਆਪੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਕੱਢੀਆਂ ਜਾਣਗੀਆਂ। ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਨਸ਼ਿਆਂ ਦੇ ਖਿਲਾਫ਼ ਲੜਾਈ ਨੂੰ ਵਿਆਪਕ ਜਨ ਅੰਦੋਲਨ ਦਾ ਰੂਪ ਦਿੱਤਾ ਜਾਵੇਗਾ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ 18 ਸਤੰਬਰ ਨੂੰ ਏਕਤਾ ਸਥਲ ਮਾਧੋਪੁਰ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਤੋਂ ਪਹਿਲੀ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਦੂਜੀ ਯਾਤਰਾ 19 ਸਤੰਬਰ ਦੂਜੀ ਯਾਤਰਾ 19 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ੁਰੂ ਹੋਵੇਗੀ। ਤੀਜੀ ਯਾਤਰਾ 20 ਸਤੰਬਰ ਨੂੰ ਫਾਜ਼ਿਲਕਾ ਵਿਖੇ ਸਾਦਿਕੀ ਬਾਰਡਰ ਆਸਫ ਵਾਲਾ 1971 ਜੰਗੀ ਯਾਦਗਾਰ ਤੋਂ ਸ਼ੁਰੂ ਹੋਵੇਗੀ ਅਤੇ ਚੌਥੀ ਯਾਤਰਾ 21 ਸਤੰਬਰ ਨੂੰ ਤਲਵੰਡੀ ਸਾਬੋ ਸਥਿਤ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ੁਰੂ ਹੋਵੇਗੀ। ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਅਤੇ ਪਿਹੋਵਾ ਤੋਂ 4 ਵਾਰ ਵਿਧਾਇਕ ਰਹੇ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਰੋਪੜ ਦੇ ਨੇੜੇ ਪਖਰਾਲੀ ਪਿੰਡ ਦੇ ਵਿੱਚ ਆਪਣੇ ਫਾਰਮ ਹਾਊਸ 'ਤੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਨਵੀਂ ਦਿੱਲੀ ਸ਼ਨਿਚਰਵਾਰ ਤੋਂ ਸ਼ੁਰੂ ਹੋਣ ਵਾਲੇ 2 ਦਿਨਾਂ 18ਵੇਂ ਬ੍ਰਿਕਸ ਸੰਮੇਲਨ ਲਈ ਰਾਜਧਾਨੀ ਸੁਰੱਖਿਆ ਦੇ ਮਜ਼ਬੂਤ ਘੇਰੇ ਦੇ ਵਿੱਚ ਹੈ। ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਿੱਲੀ ਪਹੁੰਚ ਗਏ ਹਨ। ਚੀਨ ਦੇ ਰਾਸ਼ਟਰਪਤੀ ਸ਼੍ਰੀ ਜਿਨਪਿੰਗ ਦੀ ਹਾਜ਼ਰੀ ਦੀ ਪੁਸ਼ਟੀ ਕਰ ਦਿੱਤੀ ਹੈ। ਹਾਜ਼ਰ ਹੋਣ ਵਾਲੇ ਹੋਰ ਨੇਤਾਵਾਂ ਦੇ ਵਿੱਚ ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ਸ਼ਕੀਅਨ, ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ, ਮਿਸਰ ਦੇ ਰਾਸ਼ਟਰਪਤੀ ਅਬੂ ਧਾਬੀ ਦੇ ਕਰਾਊਨ ਪ੍ਰਿੰਸ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਰੈਸ ਅਤੇ WHO ਦੇ ਮੁਖੀ ਆਦਿ ਸ਼ਾਮਲ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਦੁਨੀਆ ਦੇ ਭਰ ਵਿੱਚ ਵੱਧ ਰਹੀ ਆਰਥਿਕ ਅਸਥਿਰਤਾ ਨਾਲ ਨਜਿੱਠਣ ਲਈ ਬ੍ਰਿਕਸ ਦੇਸ਼ਾਂ ਨੂੰ ਖੁੱਲ੍ਹੀ ਅਤੇ ਪਾਰਦਰਸ਼ੀ ਵਪਾਰ ਅਤੇ ਨਿਵੇਸ਼ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ। ਭਾਜਪਾ ਆਗੂ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਉਹਨਾਂ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੇ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਇਸ ਰਾਹੀਂ ਦੁਨੀਆ ਤੱਕ ਪਹੁੰਚ ਕਰੇਗਾ। ਇਸ ਸਾਲ ਅਸੀਂ ਬ੍ਰਿਕਸ ਦੇ 20 ਸਾਲ ਮਨਾ ਰਹੇ ਹਾਂ। 2006 ਦੇ ਵਿੱਚ ਜਦੋਂ ਸਮੂਹ ਦੀ ਸ਼ੁਰੂਆਤ ਹੋਈ ਸੀ ਤਾਂ ਇਹਦੇ ਵਿੱਚ ਸਿਰਫ 4 ਦੇਸ਼ ਹੀ ਸਨ। ਅੱਜ ਬ੍ਰਿਕਸ ਅਤੇ ਉਹਨਾਂ ਦੇ ਭਾਈਵਾਲਾਂ ਨੂੰ ਮਿਲਾ ਕੇ 21 ਦੇਸ਼ਾਂ ਦਾ ਸਾਡਾ ਪਰਿਵਾਰ ਹੈ। ਫੈਸਲਾਬਾਦ ਹਵਾਈ ਅੱਡੇ 'ਤੇ 92 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦੇ ਇੱਕ ਜਥੇ ਨੂੰ NOC ਉਪਲਬਧ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਖਾੜੀ ਦੇ ਰਸਤੇ ਭਾਰਤ ਦੀ ਤੀਰਥ ਯਾਤਰਾ ਦੇ ਲਈ ਉਡਾਣ ਦੇ ਵਿੱਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬ੍ਰਸਲ ਯੂਰਪੀ ਕਮਿਸ਼ਨ ਨੇ ਯੂਰਪੀ ਕੌਂਸਲ ਕੋਲੋਂ ਭਾਰਤ ਨਾਲ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਕਰਨ ਅਤੇ ਇਹਨੂੰ ਅੰਤਮ ਰੂਪ ਦੇਣ ਲਈ ਰਸਮੀ ਤੌਰ 'ਤੇ ਆਪਣਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਸਮਝੌਤੇ ਨੂੰ ਵਿਆਪਕ ਤੌਰ 'ਤੇ ਸਾਰੇ ਸਮਝੌਤਿਆਂ ਦੀ ਮਾਂ ਕਿਹਾ ਜਾਂਦਾ ਹੈ। ਜੇ ਕੌਂਸਲ ਇਹਨੂੰ ਮਨਜ਼ੂਰੀ ਦਿੰਦੀ ਹੈ ਤਾਂ ਯੂਰਪੀ ਸੰਘ ਅਤੇ ਭਾਰਤ ਦੋਵਾਂ ਵੱਲੋਂ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਵਪਾਰਕ ਸਮਝੌਤਾ ਹੋਵੇਗਾ। ਨਿਊਯਾਰਕ ਉੱਘੇ ਸਮਾਜ ਸੇਵੀ ਅਤੇ ਮਨੁੱਖਤਾ ਦੇ ਮਸੀਹਾ ਦੇ ਵਜੋਂ ਜਾਣੇ ਜਾਂਦੇ ਡਾਕਟਰ SP ਸਿੰਘ ਓਬਰਾਏ ਨੂੰ ਯੂਨੀਵਰਸਲ ਪੀਸ ਫੈਡਰੇਸ਼ਨ UPF ਦੇ ਵੱਲੋਂ ਅੰਬੈਸਡਰ ਫਾਰ ਪੀਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਕਟੋਰੀਆ ਦੇ ਪ੍ਰੀਮੀਅਰ ਬੈਂ ਕੈਰਲ ਨੇ ਕੇਂਦਰ ਸਰਕਾਰ ਵੱਲੋਂ ਪ੍ਰਵਾਸ ਦੀ ਦਰ ਘਟਾਉਣ ਦੀ ਨੀਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਵਾਸੀਆਂ ਦੀ ਆਮਦ ਦੇ ਵਿੱਚ ਬੇਲੋੜੀ ਕਮੀ ਸੂਬੇ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਹਨਾਂ ਕਿਹਾ ਕਿ ਪ੍ਰਵਾਸ, ਕੌਮਾਂਤਰੀ ਸਿੱਖਿਆ ਅਤੇ ਪ੍ਰਵਾਸੀਆਂ ਵੱਲੋਂ ਚਲਾਏ ਜਾ ਰਹੇ ਕਾਰੋਬਾਰ ਵਿਕਟੋਰੀਆ ਦੀ ਆਰਥਿਕਤਾ ਦਾ ਅਹਿਮ ਹਿੱਸਾ ਹਨ। ਨਿਊਯਾਰਕ ਕਰੀਬ 3,000 ਜਾਨਾਂ ਲੈਣ ਵਾਲੇ 9/11 ਅੱਤਵਾਦੀ ਹਮਲਿਆਂ ਦੇ 25 ਸਾਲ ਪੂਰੇ ਹੋਣ 'ਤੇ ਸਾਬਕਾ ਰਾਸ਼ਟਰਪਤੀ ਜਾਰਜ WW ਬੁਸ਼ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਦੇਸ਼ ਨੂੰ

ਰਾਸ ਦੀ ਤੋਂ ਮਿਲੇ ਸਬਕ ਨਾ ਭੁੱਲਣ ਦੀ ਅਪੀਲ ਕੀਤੀ। ਟੋਰਾਂਟੋ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਟੋਰਾਂਟੋ ਵਿਖੇ ਅਲੱਗ ਅਲੱਗ ਥੀਏਟਰਾਂ ਦੇ ਵਿੱਚ ਹੋਏ ਕਈ ਅੰਗਰੇਜ਼ੀ ਫਿਲਮਾਂ ਦੇ ਆਗਾਜ਼ ਨਾਲ ਸ਼ੁਰੂਆਤ ਹੋਈ। ਵੈਨਕੂਵਰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਕਨੇਡਾ ਦੇ ਸ਼ਹਿਰ ਸਰੀ ਦੇ ਇੱਕ ਸਕੂਲ ਦੀ ਅਧਿਆਪਕਾ ਗੁਰਪ੍ਰੀਤ ਕੌਰ ਬੈਂਸ ਨੂੰ ਸਾਲ 2026 ਦੇ ਲਈ ਕਨੇਡਾ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਦੱਖਣੀ ਕੋਰੀਆ ਦੇ ਸ਼ਹਿਰ ਡਾਇਗੂ ਵਿਖੇ ਹੋਏ ਵਿਸ਼ਵ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ 2026 ਮੁਕਾਬਲਿਆਂ ਦੇ ਵਿੱਚ ਭਾਰਤੀ ਫੌਜ ਦੇ ਸੇਵਾ ਮੁਕਤ ਕਰਨਲ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਲਡਗਰੋਵ ਨਿਵਾਸੀ 80 ਸਾਲਾ ਪੰਜਾਬੀ ਅਥਲੀਟ ਹਰਨੇਕ ਸਿੰਘ ਤੂਰ ਨੇ 3 ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ। ਵਿਸ਼ਵ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਮੁਕਾਬਲਿਆਂ ਦੇ ਵਿੱਚ 106 ਦੇਸ਼ਾਂ ਦੇ 7466 ਖਿਡਾਰੀਆਂ ਨੇ ਹਿੱਸਾ ਲਿਆ। 80 ਤੋਂ 84 ਸਾਲ ਦੀ ਉਮਰ ਦੇ ਵਰਗ ਦੇ ਵਿੱਚ ਕਰਨਲ ਹਰਨੇਕ ਸਿੰਘ ਤੂਰ ਨੇ ਗੋਲਾ ਸੁੱਟਣ, ਨਿਜੇਬਾਜ਼ੀ ਮੁਕਾਬਲਿਆਂ ਦੇ ਵਿੱਚ 2 ਚਾਂਦੀ ਦੇ ਤਗਮੇ, ਹੈਮਰ ਥਰੋ ਮੁਕਾਬਲੇ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਮੌਜੂਦਾ ਚੈਂਪੀਅਨ ਭਾਰਤ ਨੇ AHF ਪੁਰਸ਼ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀਫਾਈਨਲ ਦੇ ਵਿੱਚ ਮਲੇਸ਼ੀਆ ਨੂੰ 3-1 ਦੇ ਨਾਲ ਹਰਾ ਕੇ ਲਗਾਤਾਰ 4 ਵਾਰ ਫਾਈਨਲ ਦੇ ਵਿੱਚ ਥਾਂ ਬਣਾ ਲਈ ਹੈ। ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਫਾਈਨਲ ਦੇ ਵਿੱਚ ਦੁਨੀਆ ਦੀਆਂ ਸਿਖਰਲੀਆਂ 2 ਖਿਡਾਰਨਾਂ ਆਇਰੀਨਾ ਸਬਾਲੈਂਕਾ ਅਤੇ ਯੇਲੇਨਾ ਰਿਬਾਕੀਨਾ ਵਿਚਾਲੇ ਖਿਤਾਬੀ ਮੁਕਾਬਲਾ ਹੋਵੇਗਾ। ਸਬਾਲੈਂਕਾ ਨੇ ਮੰਨਿਆ ਕਿ ਇਸ ਸੀਜ਼ਨ ਦੇ ਵਿੱਚ ਉਹਦਾ ਪ੍ਰਦਰਸ਼ਨ ਬਹੁਤਾ ਖਾਸ ਨਹੀਂ ਰਿਹਾ। 1975 ਤੋਂ ਬਾਅਦ ਪਹਿਲੀ ਵਾਰ ਟੂਰਨਾਮੈਂਟ ਦੀਆਂ 4 ਸਿਖਰਲਾ ਦਰਜਾ ਪ੍ਰਾਪਤ ਖਿਡਾਰਨਾਂ ਮਹਿਲਾ ਸਿੰਗਲ ਦੇ ਸੈਮੀਫਾਈਨਲ ਦੇ ਵਿੱਚ ਪੁੱਜੀਆਂ ਸਨ। ਇਹ ਸਨ ਅੱਜ ਦੀਆਂ ਖ਼ਬਰਾਂ। ਸਾਡਾ ਅੱਜ ਦਾ ਪੰਜਾਬੀ ਪ੍ਰੋਗਰਾਮ ਹੁਣ ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਅਗਲਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪਰਮਾਤਮਾ ਹਰ ਘਰ ਦੇ ਵਿੱਚ ਖੁਸ਼ੀਆਂ, ਖੇੜੇ, ਤੰਦਰੁਸਤੀਆਂ, ਤਰੱਕੀਆਂ, ਕਾਮਯਾਬੀਆਂ ਬਖਸ਼ੇ, ਇਹੀ ਅਰਦਾਸ ਕਰਦੇ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਗੀਤ।